ਅਸਲ ਦੇ ਵਿੱਚ ਜਜ਼ਬਾਤ ਵੇਚੀ ਦੇ ਲੋਕੀ ਮੁੱਲ ਪਾਉਂਦੇ ਭਾਵੇਂ ਕਹਿ ਕੇ ਗੀਤ ਦਾ।

ਨੀਤੂ ਜੱਟ ਨੂੰ ਪਸੰਦ ਹੋਗੀ, ਗਰਮੀ ਚ ਠੰਡ ਹੋਗੀ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।

0: ਦੇਖ ਲੈ ਜੇ ਕੁੜੀਆਂ ਕੁਵਾਰੀਆਂ ਨੇ ਦੇਖੀ ਵੇ ਦੁਪੱਟੇ ਤੇਰੇ ਵੇਖਦੇ
1: SBS South Asians Desi Dance Party
2: ਦੂਧ ਉਬਾਲੋਗੇ ਦੂਧ ਉਬਾਲੋਗੇ ਤੋ ਝਾਗ ਲਗੇਗੀ ਔਰ ਜੋ ਸਾਵਨ ਮੇ ਐਸੇ ਨਾਚੋਗੀ ਤੋ ਆਗ ਲਗੇਗੀ ਆਗ ਲਗੇਗੀ ਆਗ ਲਗੇਗੀ

ਹੋ ਗਈਆਂ ਸਾਰੇ ਸੋਹਣੀਆਂ ਡੌਲ ਵਾਲਿਆਂ ਨੱਚਣ ਦੇ ਤੇਰੇ ਸਾਊਂਡ ਤੇ ਲੱਕ ਹਿਲਾਉਣਾ ਪੈਰ ਫਲੋਰ ਪੇ।

ਮੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋਅ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਹੈ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਹੈ, ਯਾਰੀ ਟੁੱਟੀ ਚੰਗੀ ਹੈ।

0: ਜਾਣਦਾ ਨੀ ਮੈਨੂੰ ਨੇਹਾ ਕੱਕੜਾ ਮੈਂ
1: SBS South Asian.
2: Listen on DAB Radio,
3: smart speakers, or the SBS Audio app.